ਮੈਂ ਕਿਹਾ ਜੀ ਆਪ ਜਾਣੇ ਕਾ ਸਮੇਂ ਹੋ ਗਿਆ, ਜਾਣ ਦਾ ਚੀਤਾ ਨਹੀਂ ਕਰ ਰਿਹਾ, ਪਰ ਜਾਣਾ ਪੈਂਦਾ ਹੈ ਨਾ, ਕਿਸੇ ਔਰ ਕੋ ਆਉਣਾ ਹੋਗਾ ਤਾਂ ਹਮੇਂ ਤਾਂ ਜਾਣਾ ਹੀ ਹੋਗਾ। ਲੇਕਿਨ ਆਪ ਸੇ ਮੈਂ ਕਹਿਣਾ ਚਾਹੂੰਗੀ ਕਿ ਇੱਕ ਬਾਤ ਬਤਾਨਾ ਚਾਹਤੀ ਹੂੰ ਮੈਂ ਆਪਕੋ ਕਿ ਰਕਸ਼ਾ ਬੰਧਨ ਕਾ ਸਮੇਂ ਜੈਸੇ ਜੈਸੇ ਪਾਸ ਆ ਰਹਾ ਨਾ, ਹਮਾਰੇ ਜੋ ਮੈਸੇਜ ਬਾਕਸ ਹੈ ਉਸਮੇਂ ਵੀ ਰਕਸ਼ਾ ਬੰਧਨ ਕਾ ਅਸਰ ਦੇਖਣੇ ਕੋ ਮਿਲ ਰਿਹਾ। ਬਹੁਤ ਸਾਰੇ ਲੋਕੋ ਕੇ ਮੈਸੇਜ ਆ ਰਹੇ ਕਿ ਕਿਆ ਆਪ ਹਮਸੇ 28 ਤਾਰੀਖ ਰਾਹੀ ਬੰਧਵਾਨੇ ਕੇ ਲਈ ਮਿਲੇਂਗੀ। ਤੋ ਮੈਂ ਆਪਕੋ ਬਤਾਨਾ ਚਾਹਤੀ ਹੂੰ ਕਿ 28 ਤਾਰੀਖ ਕੋ ਮੈਂ ਯਹਾਂ ਪਰ ਹੋਊਂਗੀ ਜਾਂ ਨਹੀਂ ਹੋਊਂਗੀ, ਯੇ ਤੋ ਇੱਕ ਅਲਗ ਬਾਤ ਹੈ। ਲੇਕਿਨ ਅਗਰ ਹੋਈ ਤੋ ਅਲਗ ਸੇ ਭਲੇ ਮੈਂ ਆਪਸੇ ਨਾ ਮਿਲ ਪਾਊਂ, ਲੇਕਿਨ ਦੇਖੇ ਯਹਾਂ ਪਰ ਰੇਡੀਓ ਪਰ ਵੀ ਤੋ ਹਮਾਰਾ ਹੋਣਾ ਜ਼ਰੂਰੀ ਹੋਤਾ ਹੈ ਨਾ, ਕਿਉਂਕਿ ਇਤਨੇ ਸਾਰੇ ਲਿਸਨਰਸ ਹੈ, ਫਿਰ ਉਨਕਾ ਕਿਆ ਹੋਗਾ, ਉਨਕੇ ਸਾਥ ਵੀ ਤੋ ਹਮੇਂ ਰਕਸ਼ਾ ਬੰਧਨ ਮਨਾਨਾ ਹੀ ਹੋਗਾ ਨਾ। ਤੋ ਬਸ ਆਪ ਹਮੇਂ ਆਪਣੇ ਮੈਸੇਜਸ ਭੇਜਤੇ ਰਹੀਏਗਾ ਔਰ ਉਨ੍ਹੀਂ ਮੈਸੇਜਸ ਸੇ ਆਪਕੀ ਭਾਵਨਾਏ ਹਮ ਤੱਕ ਪਹੁੰਚ ਜਾਏਂਗੀ ਔਰ ਮੈਂ ਵੀ ਆਪਕੋ ਸ਼ੋਅ ਕੇ ਜ਼ਰੀਏ ਜਵਾਬ ਦੇ ਦੂੰਗੀ ਅਗਰ ਮੈਂ ਯਹਾਂ ਪਰ ਹੋਈ ਤੋ। ਚਲੀਏ ਫਿਲਹਾਲ ਮੈਂ ਆਪਸੇ ਕਹਿਣਾ ਚਾਹਤੀ ਹੂੰ ਕਿ ਖਿਆਲ ਰੱਖੀ ਤੇ ਗਾਣਾ ਸੁਣੀ ਜਾਏ, ਠੀਕ ਹੈ ਜੀ।